0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸ਼ੁਕਰੀਆ ਆਪਨੇ FM 101 ਟਿਊਨ ਕੀਤਾ

0: सुनते रहिए FM 101 101 101।
1: We will be back after this short commercial break. Stay with us.
2: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलेरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानू कोई भी मसला होए तुसी डॉक्टर साहब कोल क्लीनिक आ सकदे हो। जिहड़े मरीज क्लीनिक नहीं आ सकदे ओह डाक दे ज़रिए वी दवाई मंगवा सकदे ने। डॉक्टर साहब का फोन नंबर ते उन्हां दे क्लीनिक दा एड्रेस नोट कर लवो, अनवर हस्पताल नजद थाना बदामी बाग लाहौर। डॉक्टर साहब का फोन नंबर है 0300441380, यानी 0300441380। डॉक्टर साहब का दूसरा नंबर नोट कर लवो 0341611790, यानी 0341611790। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इन्हां दे मुख्तलिफ मर्जां दे बारे च, जिहड़े कि सानू सुनन वालियां ने कीते ने मैसेज, उन्हां दे बारे च गलबात करने आ, ते कुछ बीमारियां दे बारे च डॉक्टर साहब नूं तफसीलन सुनने आ सी। जी अस्सलाम वालेकुम डॉक्टर साहब।
3: वालेकुम सलाम
2: डॉक्टर साहब। अजकल शुगर दा बहुत सारे लोकां नूं मसला हो रहा है
3: जी,
2: सानूं काफी मैसेज मसूल भी हुंदे ने, यानी शुगर दी वजह तो लोकां नूं जिहड़े मसले हो जांदे ने मजीद, ते उहदे बारे च सानूं मैसेज आए ने 1-2, ते उह कहिंदे ने कि सानूं डिटेल नाल दसो कि इहदे विच ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
3: ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਆ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ ਦੇ ਸੋਜ਼ਿਸ਼ ਖਾਰਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ, ਜਿਹਦੇ 'ਚ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹਨਾਂ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
2: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮੇਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441380, ਯਾਨੀ 0300441380। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ, ਤੇ ਉਹਨਾਂ ਕੋਲ ਜਵਾਬ ਲੈਂਦੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ, ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਖੀਰ ਸਾਹਿਬ ਨੇ ਕੀਤਾ ਸ਼ੇਹੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ।
3: ਜੀ
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ। ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਦਨ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਅਮਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
2: ਜੀ ਸਮੇਂ ਨੇ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
3: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
2: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, ਯਾਨੀ 0300441380। ਜੀ ਡਾਕਟਰ ਸਾਹਿਬ, ਅਗਲਾ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
3: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤਾਂ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
2: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ। ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
3: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ, ਜਾਂ ਦਿਲ ਦਾ ਵਾਲ ਬੰਦ ਹੋ ਜਾਣ, ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਟ ਤੀ, ਇਹ ਤੁਸੀਂ ਡਾਇਆਕਾਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ, ਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
2: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
3: ਜੀ,
2: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ਼ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
3: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
2: ਜੀ। ਸਾਮਾਨ ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨਮ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
2: ਜੀ। ਸਾਹਿਬ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
3: ਜੀ।
2: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
3: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸੁਨਹਿਰੀ ਮਾਰਟੀਮਾ ਆਈ ਡਰਾਪ, ਤੁਸੀਂ ਦੋ ਦੋ
2: ਜੀ ਸਮਾਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300444138600 ਨਹੀਂ 0300441368। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300444138600 ਯਾਨੀ 0300444138600। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
4: ਸੁਰਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।

0: वेलकम बैक जनाब, खुश आमदीद प्रोग्राम में आ चुके हैं वापस। और बड़ा ही ज़बरदस्त सा सॉन्ग सुन रहे थे वो लोग, कहते हैं जी हसबे हाल, मैं कह रही थी कि हसबे मौसम अली ने सॉन्ग प्ले किया है और बड़ा ही ज़बरदस्त सा ट्रैक था। और आपने अच्छे मौसम के साथ साथ जी अच्छा ट्रैक भी इंजॉय किया। कहिए जनाब, थैंक यू कहिए हमें
1: हमें शुक्रिया
0: कहिए। अच्छा जी, अली कॉल्स हम शामिल कर रहे हैं, मैं सोच रही थी कि फेसबुक के कुछ मैसेजेस शामिल कर लें। कमल नाज हमारे साथ मौजूद हैं जनाब और कहती हैं जी वेलकम जी आयनू जी, कैसे हैं आप दोनों? हम बिल्कुल ठीक ठाक हैं जी, बहुत शुक्रिया। साथ ही साथ कहती हैं जी इन्हें आज तक अलजबरा की समझ नहीं आई है। अच्छा। और कितना ही इंटेलिजेंट है वो इंसान जिसने इसको इजाद किया है। अली क्या कहेंगे इस पे आप?
1: नो कमेंट्स, अपनी आई।
0: मैं कहती होती हूँ कभी कभी जब मुझे बहुत गर्मी लग रही होती है, एसी चलता है ना, तो मैं कहती हूँ जिसने इसकी इजाद किया है ना, अल्लाह करे वो सीधा जन्नत में जाए। अब आप खुद ही समझ लो कि मैथमेटिक्स और अलजेब्रा वाले जो है ना। अच्छा जी, और हमारे साथ हैं मौजूद कमल नाज, हमारे साथ मौजूद और थे किंग फजल खान काकड़ थे और परवाज दोस्त भी मेरे ख्याल से कोई और लिसनर क्लब है, राइट? और ये क्वेटा से इन्होंने हमें ज्वाइन किया है, बहुत शुक्रिया क्वेटा से सुनने के लिए।
1: अच्छा जी, कॉल भी है, कॉल भी लें
0: जी जी।
1: अस्सलाम वालेकुम कॉलर। वालेकुम अस्सलाम, अल्हम्दुलिल्लाह मलखेल, क्या हाल है?
2: शुक्र अल्हम्दुलिल्लाह, दोनों की कंबाइन शो सुन रहे हैं, बहुत अच्छा लग रहा है।
1: चले बहुत शुक्रिया, बहुत हमें भी बहुत अच्छा लग रहा है प्रोग्राम करके।
2: वो मेरा फेवरेट सॉन्ग था जवाहर अहमद का दोस्ती सॉन्ग लगाया था।
1: जी जी बिल्कुल।
2: तो मैं ये कहना चाहता हूँ क्योंकि आज कल के दौर में बहुत कम मुखलिस दोस्त कभी भी नहीं मिलेगा।
1: ऐसे ही है, बिल्कुल ऐसे
2: ये है। आप दोस्ती को उसके बरकरार कर, अगर वो कोई गलत हरकत करे आप उसको हाँ हाँ कहनेगा तो ये फिर चल सकते हैं। कि अगर कोई आपके साथ झूठ बोले उसको झूठ पकड़े तो दोस्ती खत्म हो जाता है।
1: बिल्कुल।
2: तो बात कर आजकल बिल्कुल इस जिंदगी में कोई भी सच्चा दोस्त नहीं मिलेगा आपको।
1: बिल्कुल ठीक है,
2: क्योंकि आजकल सर मतलब परस लोग हो गए थे, तो इस वजह से क्योंकि हर हाथ मिलाने वाला दोस्त भी नहीं होता है, अभी सिर्फ दोस्ती का नाम रह गया, दोस्ती वगैरह कुछ भी नहीं है।
1: बिल्कुल ऐसी है, बिल्कुल सही कहा अल्हम्दुलिल्लाह आपने, ऐसा है। लेकिन तो ऐसा क्यों है?
2: कर लेना चाहिए इंसान को, खुद बचना चाहिए कि खुद अपना घर वालों के साथ अपना वक्त गुजारे, जितने भी हो सके अपने घर वालों के साथ, फैमिली वालों के साथ, ये आपका पक्के दोस्त होता है।
1: बिल्कुल बिल्कुल बिल्कुल ठीक कहा आपने अल्हम्दुलिल्लाह, थैंक यू सो मच कॉल करने के लिए।
2: और क्या नाम है?
1: अल्लाह हाफिज। अच्छा अल्हम्दुलिल्लाह ने बड़ी अच्छी बात कही कि अपनी फैमिली को वक्त दें, फैमिली के साथ वक्त गुजारें। अच्छा एक टाइम में बहन भाई भी बड़े अच्छे दोस्त होते हैं आपके।
0: हाँ।
1: ठीक है, और बड़े सारे राज उनको आपके पता होते हैं,
0: सब पता होते हैं,
1: ठीक है।
0: सब पता होते हैं।
1: और वो अक्सर आपको ब्लैकमेल भी करते हैं। मैं बहनें अक्सर करती हैं, भाई को, हाँ बहनें अक्सर भाई को करती हैं कि मैं अब्बा को बता दूंगी ये बात तुम्हारी, ठीक है। वो बहनें बड़ी राजदान होती हैं भाइयों की, कि वो हर बात में ना, कोई इस तरह की लड़ाई हो गई, कोई भी ऐसी बात हो गई जो बहन पे नागवार गुजरी, या बहन से पैसे लिए हुए थे उधार और वापस नहीं किए, तो फिर तो और ऐसे भी होता है कि वो फिर जो उधार पैसे लिए हो ना,
0: डबल भी दो बार तीन बार भी लिए जाते हैं, पर उधार कभी चुकता नहीं।
1: हाँ। बिल्कुल बिल्कुल ऐसे ही है।
0: अच्छा ऐसा भी होता है कि जो छोटी बहन, अच्छा कि मेरी फैमिली की बात, मेरी जो सबसे छोटी वाली बहन है ना, उसके पास सब के ही कोई ना कोई छोटा ना छोटा राज होता है, और उसकी जो सबसे वो ब्लैकमेल करती है, सबसे बड़ा जो उसका होता है ना, वो रात को शाम को खाना शाना खा के और 10-11 बजे ना उसको फिर से भूख लगती है।
1: अच्छा
0: अच्छा, अब 10-11 बजे उसको कौन ला के दे बाहर से कोई चीज़? तो अम्मी भी कहती है कि खाना तो खाया था, जरूर बाहर की चीज़ खानी है। अच्छा वो फिर किसी ना किसी भाई को पकड़ती है कि वो मैं बता दूंगी अब्बू को कि रात को लेट आए थे, दरवाजा खोला था, बर्गर ला के दो।
1: होता है ऐसे भी, होता है बिल्कुल होता है। अस्सलाम वालेकुम। हेलो जी,
3: अस्सलाम वालेकुम।
1: वालेकुम अस्सलाम
3: अली रजा भाई, उस्ताद जीरा सैदपुर स्टार मुल्तान रोड लाहौर, तो ਤੁਹਾਡੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਆ ਗਿਆ। ਅਸਲਾਮ ਅਲੈਕਮ ਜੀ।
1: ਵਾਲੇਕੁਮ ਸਲਾਮ ਉਸਤਾਦ ਜੀਰਾ ਜੀ, ਵੈਲਕਮ, ਖੁਸ਼ਾਮਦੀਦ ਆਪਕੋ ਕਹੇਂਗੇ। ਆਪਕੇ ਦੋਸਤ ਹਨੀਫ ਡਰਾਈਵਰ ਕੀ ਵੀ ਹਮੇ ਕਾਲ ਆਈ ਥੀ ਥੋੜੀ ਦੇਰ ਪਹਿਲੇ
3: ਜੀ। ਤੁਹਾਡੀ ਵੀ ਮੁਹੱਬਤ ਦਾ ਬਹੁਤ ਸ਼ੁਕਰੀਆ, ਤੇ ਨਹੀਂ ਭਾਈ ਜੀ ਮੁਹੱਬਤ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਯਾਦ ਕੀਤਾ ਤੇ ਮਾਣ ਵਧਾਇਆ ਮੇਰਾ ਜਨਾਬੇ ਅਲੀ
1: ਜੀ। ਖੁਸ਼ ਰਹੋ। ਅੱਛਾ ਦੋਸਤੀ ਪੇ ਆਪ ਕਿਆ ਕਹੇਂਗੇ, ਆਪਕੇ ਵੀ ਹਨੀਫ ਸਾਹਿਬ ਹੀ ਦੋਸਤ ਹੈ
3: ਜੀ। ਹਨੀਫ ਭਾਈ ਦੇ ਨਾਲ ਰੇਡੀਓ ਦੀ ਦੁਨੀਆ ਦੇ ਵਿੱਚ ਅਸੀਂ ਜਦੋਂ ਆਏ ਹਾਂ ਨਾ ਜੀ, ਕਮ ਅਜ ਕਮ 25-30 ਸਾਲ ਹੋ ਗਏ ਰੇਡੀਓ ਸੁਣਦੇ ਆ।
1: ਅੱਛਾ ਵਾਹ।
3: ਤੇ ਉਹ 25-30 ਸਾਲ ਲੈ ਕੇ ਹੁਣ ਤੱਕ ਸਾਡੀ ਦੋਸਤੀ ਦੇ ਵਿੱਚ ਕੋਈ ਫਰਕ ਨਹੀਂ ਆਇਆ, ਕੋਈ ਸਾਡੇ आपस मिलना जुलना वरतना ए कोई फर्क नहीं आया अभी उदों तो लैके हूँ तक संख्या एक दूसरे के नाल चल रहे हैं।
0: क्या बात है जनाब, और आप बताएं कि जी जी
3: जी जी होर किन्ने लोग साढ़े ना रेडियो से जुड़े ने अलहमदुल्ला उस्ताद जीरे दे नाल इस तरह मुहब्बत करते हैं और उस्ताद जीरा भी बढ़ के मुहब्बत करता है। दोस्ती का रिश्ता बड़ा नाजुक रिश्ता है जी, इनू तोड़ निभाने वास्ते दूसरे दोस्त की भी परेशानी वेंच रखना चाहिए, कोशिश करनी चाहिए कि वो परेशानी दूर हो जाए।
1: बिल्कुल
0: बिल्कुल ठीक कह रहे हैं। अच्छा मैं अभी हनीफ साहब बता रहे थे कि आप किसी मूवी के डायलॉग्स बड़ा बोलते हैं, आप वो डायलॉग्स बोल के सुनाएंगे या सॉन्ग सुनाएंगे गाना सुनाएंगे?
3: डायलॉग सरकारी मुलाजम सरकार का ही कानून है जनाब, किसी के घर के अंदर जाने तो पहले मालिक मकान को इजाजत लेनी पड़ेगी। कमल सरवर खान मौलवी है कौन है जनाब, इतों सारी वकीली कट दिया, मैनू भी डिब्बू वांगर फेन की आदत
0: है,
3: फेन की आदत है, मैनू भी माझे की मिट्टी लगी हुई है, बहुत आकड़ आकड़ के गल्ला ना करो असलमा, बहुता पढ़ाई का मान करता होगा, पढ़ा लिखा बंदा तो मेरी सट नहीं सह सकता, किसी भुलेखे हिम्मत नहीं कट जाती, मैदान निकल
1: लेना। बहुत आला। अच्छा मुझे भी एक डायलॉग था,
0: अल्लाह खैर करे, अल्लाह ही खैर करे,
1: वो डायलॉग होता क्या
3: सलाम है, भाजी बहुत सारिया दुआवां, तुसी इसे तरह आंदे रहो, प्रोग्राम करते रहो, असीं अपने विचार सांझे करदे रहिए, रब राखा ते अल्लाह बेली जी,
1: अल्लाह बेली, अल्लाह बेली, अल्लाह हाफिज। क्या बात है जी, उस्ताद जीरा तो पूरा फनकार निकल गया,
0: आज पता चल रहा है कि हमारे जो लिसनर्स हैं बड़े ही टैलेंटेड हैं।
1: हमारे को लिसनर आम नहीं
0: है, आम लिसनर्स नहीं है, हां बिल्कुल ऐसे ही है।
1: अस्सलाम वालेकुम कॉलर।
4: अस्सलाम वालेकुम।
1: वालेकुम सलाम
4: अली भाई, की हाल
1: है जी? फर्क है, तुसी सुनाओ। हां जी
4: बाजी और ना गल
1: कर, ओना नहीं फर्क। अच्छा जी
4: मुझे भाई चला गया और दूजा आ गया।
1: अच्छा ठीक है, अब मुझे ये बताएं कि प्रोग्राम सुन रहे हैं?
4: जी जी प्रोग्राम सुन रहे हैं।
1: मजा आ रहा है आपको?
4: जी बिल्कुल मजा आ रहा है।
1: अच्छा ठीक है, अच्छा फिर ये बताएं कि कोई दोस्त है आपका बहुत अच्छा दोस्त?
4: जी बिल्कुल है।
1: कौन है वो? मैं और मैं तेनू नहीं जानता, कौन है तू? अच्छा जानते हैं आप, नाम क्या बताया था आपने? इजाज़। अच्छा अच्छा हाँ हाँ, आप तो बड़े पुराने दोस्त हैं हमारे, वैसे कौन हो तुसी? अच्छा चले चले, कोई गाना सुनाए, कोई गाना सुनाएंगे आप?
4: सुनाऊंगा अली भाई।
1: क्या सुनाएंगे?
4: मैंने एक गल तुहानू दस्सांगा
1: जी जी,
4: 2009 ਦੇ ਵਿੱਚ ਮੈਂ ਆਪਣੇ ਵਾਲਾ ਸਾਹਿਬ ਨੂੰ ਨਾ ਹਸਪਤਾਲ ਚ ਲੈ ਕੇ ਆਇਆ, ਨਿਊ ਹਸਪਤਾਲ ਚ।
1: ਠੀਕ ਹੈ।
4: ਇੱਕ ਨਾ ਕਾਲਰ ਆਉਂਦੀ ਹੁੰਦੀ ਸੀ ਲੰਡਾ ਬਾਜ਼ਾਰ ਨੀ ਗਾ ਨੂੰ ਲੱਖੇ ਦੇ ਸਟੇਸ਼ਨ ਦੇ ਸਾਹਮਣੇ, ਉਹਨਾਂ ਦਾ ਨਾਮ ਸੀ ਨਿਗਤ ਸਈਦ।
1: ਠੀਕ ਹੈ।
4: SM95 ਦੇ ਨੂੰ ਉਸ ਤੇ ਅਸੀਂ ਕਾਲਾ ਕੁਲਾ ਕਰਦੇ ਸੀ, ਤੇ ਮੇਰੇ ਨਾਲ ਬਲੱਡ ਬੈਂਕ ਚ ਅਸੀਂ ਗਏ ਤੇ ਮੈਂ ਗੱਲ ਕਰ ਰਿਹਾ ਤੇ ਉਹ ਵੀ ਤਾਂ ਉੱਥੇ ਹੀ ਖੜੇ ਸਨ। ਉਹਨਾਂ ਦੀ ਤੁਸੀਂ ਮੈਂ ਉਹਨਾਂ ਤੋਂ ਅੱਜ ਤੱਕ ਬੜਾ ਹੈਰਾਨ, ਮੈਂ ਕਿਤੇ ਇਕੱਲਾ ਹੋਇਆ, ਉਹਨਾਂ ਮੇਰੀ ਗੱਲ ਕਰਦੇ ਪਹਿਚਾਣ ਲਿਆ, ਮੈਨੂੰ ਕਿਹਾ ਤੇ ਬੰਦਾ ਹੋਏਗਾ ਇਹਦਾ ਰੇਡੀਓ ਤੇ ਕਾਲ ਕਰਦੇ
1: ਕਾਲਰ। ਅੱਛਾ।
4: ਉਹਨਾਂ ਮੈਨੂੰ ਕਹਿਤਾ ਇੰਨੀ ਦੇਰ ਬਾਅਦ ਆਉਣਾ, ਮੈਂ ਥੋੜ੍ਹਾ ਜਿਹਾ ਪਿੱਛੋਂ ਹੋ ਕੇ ਖੜਾ ਹੋ ਗਿਆ, ਪਰੇਸ਼ਾਨ ਹੋ ਗਿਆ, ਮੇਰੇ ਕੋਲ ਆਏ ਉਹਨੇ ਸਲਾਮ ਜੋ ਲਿਆ, ਮੈਂ ਕਿਹਾ ਯਾਦ ਬਾਈ ਕੀ ਹਾਲ ਹੈ? ਮੈਂ ਕਿਹਾ ਠੀਕ ਹਾਂ। ਮੈਂ ਕਿਹਾ ਜੀ ਸ਼ਰੀਫ ਤੁਹਾਡੀ, ਤੁਸੀਂ ਕੌਣ ਹੋ? ਤੁਸੀਂ ਮੈਨੂੰ ਜੀ, ਮੈਂ ਨਹੀਂ, ਮੈਂ ਤੁਹਾਨੂੰ ਜਾਣਦਾ, ਤੁਹਾਨੂੰ ਤੁਸੀਂ ਕੌਣ ਹੋ? ਅਤੇ ਮੈਂ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ 'ਚ ਕਾਲ ਨਹੀਂ ਕਰਦੀ, ਮੈਂ ਬੜਾ ਆਪਣੇ ਆਪ 'ਤੇ ਹਾਂ, ਮੈਂ ਯਾਰ ਵੇਖ ਕਿੱਥੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਪੈਕੇਜ ਜੋੜ ਬਣ ਗਿਆ।
1: ਬਿਲਕੁਲ ਬਿਲਕੁਲ ਬਣ ਜਾਂਦਾ।
4: ਮੈਂ ਕਿਹਾ ਤੁਹਾਨੂੰ ਕੀ ਜ਼ਰੂਰਤ ਹੈ? ਮੈਂ ਕਿਹਾ ਮੇਰੇ ਵਾਲਦ ਸਾਹਿਬ ਨੇ ਸਰਤਾਲ ਤੇ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿਹੜਾ ਉਹ ਇਹ ਲੈ ਕੇ ਵੀ ਮੇਰਾ ਸੀ ਇਹ ਲੈ ਕੇ ਵੀ ਮੇਰਾ ਬੁੱਧਾ ਲੇਕਿਨ ਉਹਨਾਂ ਦੌੜ ਪਾ ਜੀ ਇੰਨਾ ਕਿ ਮੈਂ ਪਰਚੀ ਪੜ੍ਹੀ ਨਾ ਕਿ ਬਲੱਡ ਕਿਹੜਾ ਚਾਹੀਦਾ
1: ਸਹੀ
4: ਉਹ ਮੈਂ ਅੰਦਰ ਗਿਆ ਮੈਂ ਕਿਹਾ ਨਹੀਂ ਉਹ ਫਿਰ ਨਾ ਉਹਨਾਂ ਮੈਨੂੰ ਪੁੱਛਿਆ ਪੁੱਛ ਕੇ ਤੇ ਉਹ ਕਿਹੜਾ ਉਹ ਮੈਂ ਪੁੱਛਿਆ ਕਿਹੜਾ ਮੈਂ ਕਿਹਾ ਤੇ ਮੇਰਾ ਆਪਣਾ ਹੈਗਾ ਤੁਸੀਂ ਮੈਨੂੰ ਐਵੇਂ ਨਹੀਂ ਸੌਂ ਦੇ
1: ਸਹੀ
4: ਉਹ ਫਿਰ ਉਸ ਤੋਂ ਬਾਅਦ ਉਹਨੇ ਮੇਰਾ ਨੰਬਰ ਵੀ ਲਿਆ ਮੇਰੀ ਅੱਛੀ ਭੈਣ ਵੀ ਬਣੇ ਬੜੇ ਅੱਛੇ ਤਲੋਕਾ ਹਾਲੇ ਤੱਕ ਮੇਰੇ
1: ਬਿਲਕੁਲ ਠੀਕ
4: ਖੁਸ਼ੀਆਂ ਚ ਵੀ ਆਉਂਦੇ ਨੇ ਅੱਲਾਹ ਤਾਲਾ ਉਹਨਾਂ ਨੂੰ
1: ਬਿਲਕੁਲ ਠੀਕ ਜਬਰਦਸਤ ਜੀ ਬਹੁਤ ਬਹੁਤ ਆਲਾ ਬਹੁਤ ਆਲਾ ਥੈਂਕ ਯੂ ਸੋ ਮਚ ਕਾਲ ਕਰਨ ਲਈ ਬਹੁਤ ਸ਼ੁਕਰੀਆ
4: ਬੜੀ ਚੰਗੀ ਤਰ੍ਹਾਂ
1: ਪਛਾਣਨਾ ਬਹੁਤ ਤੁਹਾਨੂੰ ਵੀ ਮੈਂ ਬੜੀ ਚੰਗੀ ਤਰ੍ਹਾਂ ਜਾਣਨਾ ਥੋੜੀ ਕਿਉਂ ਬਹੁਤ
0: ਜਨਾਬ ਆਪ ਜ਼ਰੂਰ ਬਾਤ ਕਰੇ ਅਲਹਮਦੁਲਿਲਾ ਜੀ ਠੀਕ ਔਰ ਆਪਕੀ ਬਾਤੇ ਸੁਣੀ ਔਰ ਬਹੁਤ ਅੱਛਾ ਲਗਾ ਆਪਕੀ ਬਾਤੇ ਸੁਣ ਕੇ
4: ਤੁਹਾਡੇ ਨਾਲ ਪੰਜਾਬੀ ਵਾਲਾ ਗੱਲ ਕਿਉਂ ਕਰ ਰਹੇ ਆ ਕਿ ਤੁਸੀਂ ਪੰਜਾਬੀ ਬੋਲ ਲਏ ਜੇ ਮੈਂ ਇਸ ਵਾਰ ਸਾਰੀ ਗੱਲ ਪੰਜਾਬੀ ਦੀ
0: ਕੀਤੀ ਅੱਛਾ ਤੁਸੀਂ ਮੈਨੂੰ ਪੰਜਾਬੀ ਬੋਲਦੇ ਆ ਸੁਣਿਆ
4: ਮੈਂ ਕਾਫੀ ਦਫਾ ਸੁਣਿਆ
0: ਅੱਛਾ ਅੱਛਾ ਮੈਨੂੰ ਲੱਗਿਆ ਤੁਸੀਂ ਪ੍ਰੋਗਰਾਮ ਵਿੱਚ ਪਹਿਲੀ ਦਫਾ ਕਾਲ ਕੀਤੀ
4: ਤੁਸੀਂ ਇਹ ਨਾ ਸਮਝੋ ਕਿ ਅਸੀਂ ਚੁੱਪ ਕੀਤੇ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਨੇ
0: ਅੱਛਾ ਜੀ ਇਹ ਚੁੱਪ ਕੀਤੇ ਲਿਸਨਰ ਹੋ ਤੁਸੀਂ ਹੈ
4: ਜੀ ਅੱਛਾ ਉਹ ਮੇਰਾ ਨਾ ਇੱਕ ਭਤੀਆ ਤੇ ਮੇਰਾ ਬੇਟਾ ਹੈ ਮੁਹੰਮਦ ਜਬਰਾਨ
0: ਜੀ ਜੀ
4: ਕਾਫੀ ਦੇਰ ਪਹਿਲਾਂ ਨਾ ਤੁਸੀਂ ਇਕੱਲੇ ਸ਼ੋਅ ਕਰਦੇ ਸੀ ਤੁਸੀਂ ਨਾ ਤਾਉਲਾ ਦਾ ਗਾਣਾ ਲਾ ਕੇ ਗਏ ਸੀ ਤੇਰੇ ਪਿੱਛੇ ਵਤਨਾਂ ਦੇ ਸੁੱਖ ਟਕਰਾਏ
0: ਹਾਂ ਹਾਂ ਬਿਲਕੁਲ ਬਿਲਕੁਲ
4: ਯਾਦ ਆ ਗਿਆ ਬੜੀ ਨਾ ਪੋਲਿਟੀ ਦੇ ਨਾਲ ਗੱਲ ਦੇ ਨਾਲ ਤੁਸੀਂ ਉਹ ਗਾਣਾ ਲਾਇਆ ਸੀ ਉਹ ਵਾਲੇ ਤਾਂ ਕੋਈ ਰਿਕਾਰਡ ਵੀ ਹੈ ਗਿਆ
0: ਕੀ ਬਾਤ ਹੈ ਜੀ ਕੀ ਬਾਤ
4: ਅਗਰ ਮناسب ਲੱਗੇ ਟਾਈਮ ਦੇ ਨਾਲ ਤੇ ਉਹਨੂੰ ਸੁਣਾ ਦੇਣਾ ਮੇਰੇ ਸਾਹਮਣੇ ਨਾ ਬਕਾਇਦਾ ਕੁਰਬਾਨੀ ਦਾ ਤੇ ਉਹਨੂੰ ਸੁਣਾ ਰਿਹਾ
0: ਚਲੇ ਠੀਕ ਹੋ ਗਿਆ ਜੀ ਇਨਸ਼ਾਅੱਲਾ
1: ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਅੱਲਾ ਹਾਫਿਜ਼ ਅੱਛਾ ਜੀ ਥੈਂਕ ਯੂ ਸੋ ਮਚ ਆਪਕੀ ਕਾਲ ਕਾ ਬਹੁਤ ਬਹੁਤ ਸ਼ੁਕਰੀਆ ਔਰ ਅੱਛਾ ਜੀ ਹਮਾਰਾ ਬੀਜੀਐਮ ਇਹ ਹੈ ਬੀਜੀਐਮ ਕੋ ਆਜ ਗਿਆ ਸੀ
0: ਕੋਈ ਬਾਤ ਨਹੀਂ ਉਹ ਕਹਤੇ ਨਾ ਬੜੇ ਬੜੇ ਸ਼ਹਿਰੋਂ ਮੈਂ
1: ਛੋਟੇ ਕਾਮ ਬਾਤੇਂ ਹੋ ਜਾਂਦੀ ਹੋਤੀ ਰਹਤੀ ਹੈ ਔਰ ਐਫਐਮ 101 ਪੇ ਵੀ ਇੱਕ ਬਹੁਤ ਬੜੀ ਬਾਤ ਹੋ ਰਹੀ ਹੈ ਛੋਟੀ ਨਹੀਂ ਹੋ ਰਹੀ ਔਰ ਵੋ ਹੋ ਰਹਾ ਜੀ ਆਰਜੇ ਐਂਡ ਬ੍ਰੋਡਕਾਸਟਿੰਗ ਇੰਟਰਨਸ਼ਿਪ ਟ੍ਰੇਨਿੰਗ ਪ੍ਰੋਗਰਾਮ ਜੋ ਕਿ ਜਾਰੀ ਸਾਰੀ ਹੈ ਔਰ ਬੜਾ ਜ਼ਬਰਦਸਤ ਹੈ ਇਹ ਪ੍ਰੋਗਰਾਮ ਹਮਾਰਾ ਹੋ ਰਿਹਾ ਹੈ ਜੋ ਲੋਕ ਇਸਮੇ ਇਨਰੋਲ ਹੋਏ ਥੇ ਵੋ ਆ ਰਹੇ ਹੈ ਔਰ ਉਹਨੇ ਬੜੇ ਜ਼ਬਰਦਸਤ ਲੈਕਚਰਸ ਦੀਏ ਜਾ ਰਹੇ ਹੈ ਬੜਾ ਵੋ ਇੰਜੋਏ ਵੀ ਕਰ ਰਹੇ ਹੈ ਔਰ ਬੜੇ ਇੰਟਰੈਕਟਿਵ ਲੈਕਚਰਸ ਵੀ ਹੋ ਰਹੇ ਹੈ ਔਰ ਥੋੜ੍ਹੇ ਦਿਨੋਂ ਮੈਂ ਉਨਕੋ ਸਟੂਡੀਓ ਕਾ ਵੀ ਲਾਈਵ ਐਕਸਪੀਰੀਅੰਸ ਦੀਆ ਜਾਏਗਾ ਤੋ ਇਹ ਇੱਕ ਬੜੀ ਜ਼ਬਰਦਸਤੀ ਬੜਾ ਜ਼ਬਰਦਸਤ ਇਨੀਸ਼ੀਏਟਿਵ ਹੈ ਫੈਮ ਬਿਲਕੁਲ
0: ਐਸਾ ਹੀ ਹੈ ਔਰ ਇਸਕੀ ਮੈਂ ਮੈਨੂੰ ਲੱਗਤਾ ਹੈ ਕਿ ਇਸ ਇੰਟਰਨਸ਼ਿਪ ਕੇ ਬਾਅਦ ਅੱਛਾ ਟੈਲੈਂਟ ਵੀ ਸਾਹਮਣੇ ਆਏਗਾ ਔਰ ਉਨ ਲੋਕੋ ਕੇ ਲੀਏ ਬਹੁਤ ਅੱਛਾ ਹੈ ਜੋ ਲੋਕ ਕੁਛ ਲੋਕੋ ਕੇ ਪਾਸ ਨਾ ਟੈਲੈਂਟ ਹੋਤਾ ਹੈ ਉਨਕੋ ਬੋਲਨਾ ਵੀ ਆਤਾ ਹੈ ਲੇਕਿਨ ਇੱਕ ਹੈਜ਼ਿਟੇਸ਼ਨ ਹੋਤੀ ਹੈ ਉਨਕੋ ਕੌਨਫੀਡੈਂਸ ਨਹੀਂ ਹੋਤਾ ਹੈ
1: ਬਿਲਕੁਲ
0: ਔਰ ਉਨਕੋ ਇਹ ਜੋ ਹੈਜ਼ਿਟੇਸ਼ਨ ਹੈ ਦੂਰ ਕਰਨੇ ਕਾ ਮੌਕਾ ਮਿਲੇਗਾ ਕੁਛ ਲੋਕ ਐਸੇ ਹੋਤੇ ਹੈ ਕਿ ਵੋ ਚਾਹਤੇ ਹੈ ਕਿ ਅੱਛਾ ਕਿਆ ਕਰੇ ਹਮ ਕੈਸੇ ਅੱਛਾ ਬੋਲੇਂ ਔਰ ਵੋ ਬੋਲ ਵੀ ਸਕਤੇ ਹੈ ਲੇਕਿਨ ਕਿਆ ਹੋਤਾ ਹੈ ਕਿ ਜਬ ਇਸ ਤਰ੍ਹਾਂ ਕਿ ਕਿਸੀ ਵੀ ਇੰਟਰੈਕਟਿਵ ਸੈਸ਼ਨ ਕੇ ਅੰਦਰ ਆਤੇ ਨਾ ਤੋ ਉਨਕੀ ਜੋ ਸਕਿਲਸ ਹੋਤੀ ਹੈ ਵੋ ਮਜ਼ੀਦ ਪੋਲਿਸ਼ ਹੋਤੀ ਹੈ ਮਜ਼ੀਦ ਨਿਖਰ ਕੇ ਆਤੀ ਹੈ ਤੋ ਇਹ ਜੋ ਇੰਟਰਨਸ਼ਿਪ ਪ੍ਰੋਗਰਾਮ ਹੈ ਵੋ ਐਸੇ ਤਮਾਮ ਲੋਕੋ ਕੇ ਲੀਏ ਹੈ ਐਸੇ ਤਮਾਮ ਲੋਕ ਜੋ ਬ੍ਰੋਡਕਾਸਟਿੰਗ ਮੇਂ ਆਨਾ ਚਾਹਤੇ ਹੈ ਆਰਜੇ ਬਨਨਾ ਚਾਹਤੇ ਹੈ ਤੋ ਲੱਕੀ ਲੋਕ ਹੈ ਜੀ ਜਿਨ੍ਹਾਂ ਨੇ ਇਨਰੋਲ ਕਰ ਲਿਆ ਹੈ ਖੁਦ ਕੋ
1: ਔਰ ਬੜਾ ਜ਼ਬਰਦਸਤ ਟੈਲੈਂਟ ਸਾਹਮਣੇ ਵੀ ਆ ਰਹਾ ਹੈ
0: ਬਿਲਕੁਲ ਐਸੇ ਹੀ ਹੈ
1: ਸੈਸ਼ਨ ਚੱਲ ਰਹੇ ਹੈ ਉਨਕੀ ਵੀਡੀਓਜ਼ ਵੀ ਹਮਾਰੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਅਪਲੋਡ ਹੋ ਰਹੀ ਹੈ ਔਰ ਲਿਸਨਰਸ ਬਹੁਤ ਇੰਜੋਏ ਕਰ ਰਹੇ ਹੈ ਉਨ ਵੀਡੀਓਜ਼ ਕੋ ਵੀ ਦੇਖ ਕੇ ਔਰ ਬੜਾ ਇੱਕ ਜ਼ਬਰਦਸਤ ਔਰ ਇੰਟਰੈਕਟਿਵ ਸੈਸ਼ਨ ਚੱਲ ਰਿਹਾ
0: ਹੈ ਔਰ ਇਹ ਜੋ ਟਾਈਮ ਹੈ ਇਹ ਕੰਪਲੀਟ ਹੋਣੇ ਕੇ ਬਾਅਦ ਹੋ ਸਕਤਾ ਹੈ ਜਨਾਬ ਬਲਕਿ ਯਕੀਨਨ ਇਹ ਲੋਕ ਕਹੀਂ ਨਾ ਕਹੀਂ
1: ਨਈ ਆਵਾਜ਼ਾਂ ਵੀ
0: ਸੁਣਨ ਕੋ ਮਿਲੇ 101 ਪਰ ਵੀ ਔਰ ਕਹੀਂ ਔਰ ਵੀ ਤੋ ਇਹ ਬਹੁਤ ਅੱਛਾ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਐਫਐਮ 101 ਲਾਹੌਰ ਕਾ ਜੀ
1: ਬਿਲਕੁਲ ਔਰ ਹਮਾਰੇ ਪਾਸ ਇੱਕ ਕਾਲਰ ਮੌਜੂਦ ਹੈ ਅਸਲਾਮ ਵਾਲੇਕੁਮ ਕਾਲਰ ਕੌਣ ਹੈ ਜੀ ਸਾਡੇ ਨਾਲ
5: ਅਲੀ ਰਜ਼ਾ ਸਾਹਿਬ ਨਾਮ ਹੀ ਕਾਫੀ ਹੈ
0: ਰਮਜ਼ਾਨ
1: ਰਮਜ਼ਾਨ ਅਨਵਰ ਗੁਜਰ
5: ਹਾਂਜੀ ਹਾਂਜੀ ਹਾਂਜੀ ਜੀ ਸਰ ਜੀ ਸਰ ਉਹ ਫਸਟ ਆਫ ਆਲ ਮੈਂ ਅਲੀ ਰਜ਼ਾ ਸਾਹਿਬ ਔਨ ਡਿਊਟੀ ਜਬ ਆਪਕੀ ਪੋਸਟ ਦੇਖੀ ਨਾ
1: ਜੀ ਜੀ
5: ਮੈਨੂੰ ਇੰਨਾ ਗੁੱਸਾ ਚੜਿਆ ਪੰਜਾਬੀ ਟੀਚਰ ਨੇ ਇੰਨਾ ਗੁੱਸਾ ਚੜਿਆ ਕਿ ਆਪ ਤੋਂ ਜਿੰਮੇ ਵਾਲੇ ਦਿਨ ਤਸਲੀਮ ਆਵਰੀ ਹੋਤੀ ਆਪ ਆਜ ਤੋਂ ਅਚਾਨਕ ਕੈਸੇ ਆ ਗਏ
1: ਤੋ ਰੇਹਾ ਰੇਹਾ ਬੁੱਧ ਕੋ ਆਤੀ ਹੈ ਨਾ
5: ਡਾਕਟਰ ਸਾਹਿਬ ਆ ਰਮਨ ਕੋ ਆਤੀ ਹੈ ਮੈਂ ਕਿਹਾ ਅੱਛਾ ਯਾਰ ਕੋਈ ਹੋ ਸਕਦਾ ਹੈ ਮੇਰੀ ਕੋਈ ਗਲਤੀ ਹੋ ਤੋ ਮੈਂ ਇੱਕ ਵਾਰ ਫਿਰ ਵੀ ਚੈਕਿੰਗ ਕੀਆ ਮੈਂ ਕਿਹਾ ਯਾਰ ਇੱਕ ਵਾਰ ਫਿਰ ਵੀ ਚੱਕ ਕੇ ਮੈਂ ਦੇਖਾ ਤਾਂ ਮੈਂ ਇਹ ਤੇ ਡਾਕਟਰ ਸਾਹਿਬ ਆ ਪਿਛਲੀ ਆਵਰੀ ਹੋਈ ਡਾਕਟਰ ਰਿਹਾ ਸਾਫ ਸਾਫ ਮੈਂ ਇਹਨਾਂ ਦੀ ਇੰਡੀ ਤੇ ਮੈਂ ਸਾਲ ਚ ਇੱਕ ਵਾਰੀ ਹੁੰਦੀ ਹੈ ਤੇ ਕਦੇ ਵੀ ਨੀ ਹੋ ਸਕਦਾ
1: ਬਿਲਕੁਲ ਐਸੀ
5: ਡਾਕਟਰ ਵਾਪਸ ਲਿਆ ਦੋ ਹੀ ਲੰਮੇ ਗੁਜ਼ਰੇ ਹੈ ਕਠਨ ਮੇਰੀ ਜ਼ਿੰਦਗੀ ਮੇ ਦੋ ਹੀ ਲੰਮੇ ਗੁਜ਼ਰੇ ਹੈ ਕਠਨ ਮੇਰੀ ਜ਼ਿੰਦਗੀ ਮੇ ਇੱਕ ਤੇਰੇ ਆਨੇ ਸੇ ਪਹਿਲੇ ਇੱਕ ਤੇਰੇ ਜਾਣੇ ਕੇ ਬਾਅਦ ਬਹੁਤ ਸੀ ਦੁਆਓਂ ਕੇ ਸਾਥ ਨੰਬਰ ਵਨ ਫੈਮਿਲੀ ਰੇਡੀਓ ਸਟੇਸ਼ਨ ਫਾਰਤੀ ਨੇਸ਼ਨ ਬ੍ਰਾਡਕਾਸਟਿੰਗ ਲਾਈਵ ਵਿਦ ਲਾਹੌਰ ਸਟੂਡੀਓ ਕੇ ਸਭੀ ਦੋਸਤੋਂ ਕਰਮ ਨਾਲ ਵੀ ਤੇਰਾ ਦਾਸ ਸਤਿ ਬਾਦ ਗੁਡ ਈਵਨਿੰਗ ਵਨ ਵਨ ਕਹਤਾ ਹੈ ਫਨ ਔਰ ਇਨਫੋਰਮੇਸ਼ਨ ਕੇ ਸਭ ਰੰਗ ਦੀ ਵਨ ਐਂਡ ਓਨਲੀ ਲੈਜੈਂਡਰੀ ਆਰ ਜੇ ਡਾਕਟਰ ਰਿਹਾ ਅਲਤਾਫ ਸਾਹਿਬਾ ਔਰ ਆਰ ਜੇ ਅਲੀ ਰਦਾ ਸਾਹਿਬ
1: ਨਹੀਂ ਸਾਡਾ ਨਾ ਬੜਾ ਔਖਾ ਮੇਰਾ ਨਾਂ ਨਿਕਲਿਆ
5: ਡਾਕਟਰ ਸਾਹਿਬ ਡਾਕਟਰ ਸਾਹਿਬ ਵਾਸਤੇ ਤੋਂ ਮਾਰੀ ਇੱਕ ਹੈ ਨਾ ਉਸ ਸਟੂਡੈਂਟ ਔਰ ਟੀਚਰ ਵਾਲੀ ਇੱਕ ਉਨਸ ਹੈ ਹਮਾਰੀ ਇਨਸੇ ਇਹ ਸਾਲ ਮੇਂ ਬੜਾ ਇੱਕ ਵਾਰ ਆਏ ਜਬ ਵੀ ਆਏਗੀ ਹਮਾਰਾ ਬਾਰਾ ਵਜੇ ਕਾ ਦਿਨੋ
1: ਸਹੀ ਸਹੀ
0: ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ
5: ਅਬ ਵੀ ਯਕੀਨ ਕਰ ਮੈਂ ਡਿਲੀਵਰ ਟਾਈਮ ਦੇ 10 ਮਿੰਟ ਮਿਲੇ ਤੇ ਮੈਂ ਰਾਸਤੇ ਮੇਂ ਮੈਂ ਗੱਲ ਕਰ ਰਹਾ ਥਾ ਮੈਂ ਕਹਿ ਰਹਾ ਥਾ ਕੋਈ ਟਾਈਮ ਕੰਮ ਮੇਂ ਪਤਾ ਨਹੀਂ ਕਾਲ ਮਿਲਣੀ ਮੇਰੀ ਹਾਜ਼ਰੀ ਨਹੀਂ ਹੋਣੀ ਹੈ ਕਿ ਨਹੀਂ ਹੋਣੀ
1: ਬਿਲਕੁਲ ਜੀ
5: ਮੇਰੀ ਨਹੀਂ ਸਕਾ ਔਨ ਡਿਊਟੀ ਕੀ ਹੋਇਆ ਥੇ ਔਰ ਲੇਕਿਨ ਮੇਰੀ ਹਾਜ਼ਰੀ ਹੋ ਗਈ
1: ਚਲੇ ਹਾਜ਼ਰੀ ਹੋ ਗਈ ਹੈ ਦੋਸਤੀ ਕੇ ਬਾਰੇ ਮੇਂ ਬਤਾ ਦੇ ਕੁਛ
5: ਦੋਸਤੀ
1: ਆਜ ਕੇ ਦੌਰ ਮੇਂ ਸੱਚੀ ਦੋਸਤੀ ਮਿਲ ਜਾਂਦੀ ਹੈ
5: آج کے دور میں سچی دوستی سر سب سے پہلے تو آپ مفلس ہوئے نا بندہ آپ سب سے پہلے آپ اپنی اپنا آپ بھی کریں ان شاء اللہ جیسا دیش ویسا دیش مل ہی جاتا کوئی نہ کوئی مل ہی جاتا
0: کوئی نہ کوئی آپ جیسا مل ہی جائے گا آپ کو یہ بھی ٹھیک بات کہی صحیح
5: تو ڈاکٹر صاحب آپ سے ڈیوٹی ہے آپ سے ریکویسٹ ہے برائے مہربانی نظریں وہ شفقت کریں
1: نہیں آپ کمبائن شو
0: انشاءاللہ آپ کی جو عرضی ہے نا وہ پہنچ گئی اور قبول ہو گئی ہے
1: اب آپ کو ہر بٹ کو کمبائن شو ملے گا ہمارا
0: انشاءاللہ
5: میں انتظار کروں گا علی رضا صاحب اگر آپ ڈاٹا صاحب کے ساتھ شو کریں گے تو یقیناً میرا پورا 22 سال کا تجربہ یہ بتا رہا ہے کہ یہ پاکستان کا ریڈیو پاکستان لاہور کا یہ نمبر ون اور ٹاپ لیول کا شو ہوگا
1: گجر صاحب میری گل تو سنو
5: میری بہت ساری بیسٹ وشز اللہ حافظ پاکستان
1: ٹھیک ہے گجر صاحب میں کیا باہر ہوا بڑی چل رہی ہے تو جنیا تھی تاریف کرتی سی تو انجی اڈ پٹ جانا السلام علیکم کالر
6: السلام علیکم سر
1: وعلیکم السلام
6: شبیر حسین عرض کر رہا ہوں سر جوڑے پور سے میں دوبارہ آیا ہوں ایک ریکویسٹ گانے کی کرنی ہے سر
1: ریکویسٹ کر دیو پھر
6: سر وہ نا دوستی کے بارے میں آپ کہہ دوست سر سب مایا ہے تولہ ایسا کریو کا گیت سنا دے سب مایا ہے جب دیکھ لیا ہر شخص یہاں ہر جائیے پلیز یہ گانا لگا دے
0: جی ٹھیک ہو گیا
1: بالکل ٹھیک ہے اوکے تھینک یو اللہ حافظ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੁਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101
2: ਪਾਕਿਸਤਾਨ ਦੀ ਅਜ਼ੀਮ ਤਿੱਬੀ ਇਲਾਜਗਾਹ ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਸਲਾਮ ਤੇ ਪੁਰਖਲੂਸ ਦੁਆਵਾਂ ਦਾ ਹੱਦੀਆ ਪੇਸ਼ ਕਰਦੀ ਹੈ ਤੇ ਉਮੀਦ ਕਰਦੀ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੇ ਤੁਹਾਡੀ ਪੂਰੀ ਫੈਮਿਲੀ ਵਾਸਤੇ ਸਿਹਤ ਭਰੀ ਜ਼ਿੰਦਗੀ ਦਾ ਸਬਬ ਬਣ ਰਹੇ ਹੋਣਗੇ। ਮੇਰੇ ਸੋਹਣੇ ਭੈਣ ਭਰਾਓ, ਸਾਇਮਾ ਤੁਹਾਡੀ ਸਿਹਤਮੰਦੀ ਤੇ ਪੁਰਸਕੂਨ ਜ਼ਿੰਦਗੀ ਦੀ ਦੁਆ ਕਰਦੀ ਹੈ। ਲੇਕਿਨ ਰੱਬ ਨਾ ਕਰੇ ਜੇ ਤੁਸੀਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਜਾਂ ਅਮਰਾਜ਼ ਦੇ ਬਾਜਪਨ ਦਾ ਸ਼ਿਕਾਰ ਹੋ ਤੇ ਤੁਹਾਡੀ ਬਿਮਾਰੀ ਕਿਸੇ ਵੀ ਇਲਾਜ ਤੋਂ ਠੀਕ ਨਹੀਂ ਹੋਈ ਤੇ ਵਕਤ ਜ਼ਾਇਆ ਨਾ ਕਰੋ ਤੇ ਫੌਰਨ ਹੀ ਪਾਕਿਸਤਾਨ ਦੇ ਮੰਨੇ ਤਨੇ ਤੇ ਬੈਨ ਅਲਕਵਾਮੀ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ ਆਮਦੀਦ ਤੇ ਜੀ ਆਇਆਂ ਨੂੰ।
3: ਸਹਿਮਾ ਜੀ, ਸ਼ੁਕਰੀਆ, ਮਿਹਰਬਾਨੀ ਤੇ ਥੈਂਕ ਯੂ।
2: ਬਹੁਤ ਖੂਬ, ਇਹਨੂੰ ਕਹਿੰਦੇ ਨੇ ਨੈਲੇ ਪੇ ਦੈਲਾ। ਸੁਲੇਮਾਨ ਸਾਹਿਬ
3: ਜੀ,
2: ਅਸੀਂ ਅਕਸਰ ਸੁਣਨੇ ਆ ਕਿ ਫਲਾਂ ਬਿਮਾਰੀ, ਫਲਾਂ ਵਾਇਰਸ ਦਾ ਨਤੀਜਾ ਹੈ ਜਾਂ ਇਹ ਵਾਇਰਲ ਇਨਫੈਕਸ਼ਨ ਹੈ ਵਗੈਰਾ ਵਗੈਰਾ। ਸੁਲੇਮਾਨ ਸਾਹਿਬ, ਅੱਜ ਪ੍ਰੋਗਰਾਮ ਦੀ ਇਬਤਦਾ ਵਾਇਰਸ ਨਾਲ ਹੀ ਨਾ ਕਰੀਏ, ਲਿਹਾਜ਼ਾ ਸਾਡੇ ਸੁਣਨ ਨੂੰ ਜਿਹੜੇ ਵਾਲੇ ਸਾਮਿਨ ਨੇ ਨਾ ਉਹਨਾਂ ਨੂੰ ਪਤਾ ਲੱਗੇ ਕਿ ਵਾਇਰਸ ਅਸਲ 'ਚ ਹੈ ਕੀ ਬਲਾ।
3: ਸਹਿਮਾ ਜੀ, ਪ੍ਰੋਗਰਾਮ ਦੀ ਇਬਤਦਾ ਕਿਸੇ ਅੱਛੀ ਚੀਜ਼ ਨਾਲ ਕਰਦੇ। ਬਹਰਹਾਲ ਤੁਹਾਡੀ ਫਰਮਾਇਸ਼ ਦੇ ਤਹਿਤ ਅਰਜ਼ ਕਰਾਂਗਾ ਹਾਂਜੀ ਕਿ ਵਾਇਰਸ ਵਾਕਈ ਇੱਕ ਬਲਾ ਹੈ।
2: ਵਾਕਈ
3: ਸਹਿਮਾ ਜੀ, ਵਾਇਰਸ ਬਹੁਤ ਹੀ ਛੋਟੇ ਜਰਾਸੀਮ ਹੁੰਦੇ ਨੇ ਜਿਹੜੇ ਆਮ ਤੌਰ ਤੇ ਖੁਰਦਬੀਨ ਤੋਂ ਵੀ ਨਜ਼ਰ ਨਹੀਂ ਆਉਂਦੇ।
2: ਅੱਛਾ,
3: ਇਹਨਾਂ ਨੂੰ ਵੇਖਣ ਲਈ ਇਲੈਕਟ੍ਰੋਨ ਮਾਈਕਰੋਸਕੋਪ ਦੀ ਜ਼ਰੂਰਤ ਹੁੰਦੀ ਹੈ।
2: ਬਿਲਕੁਲ
3: ਸਹਿਮਾ ਜੀ, ਇੱਕ ਆਮ ਵਾਇਰਸ ਦਾ ਸਾਈਜ਼ ਕਮ ਅਜ਼ ਕਮ 0.2 micron ਹੁੰਦਾ ਹੈ ਤੇ ਮਾਈਕਰੋਨ 1 millimeter ਦਾ 1000ਵਾਂ ਹਿੱਸਾ ਹੁੰਦਾ ਹੈ।
2: ਅੱਛਾ,
3: ਵਾਇਰਸ ਬਹੁਤ ਸਾਰੀ ਖਤਰਨਾਕ ਬਿਮਾਰੀਆਂ ਮਸਲਨ ਖਸਰਾ, ਚੀਚਕ, ਲਾਕੜਾ ਕਾਕੜਾ, ਕੰਨ ਪੇੜੇ, ਵਰਮੇ ਦਿਮਾਗ ਤੇ ਹੈਪਾਟਾਈਟਿਸ ਵਰਗੀ ਬਿਮਾਰੀਆਂ ਦਾ ਸਬਬ ਬਣਦਾ ਹੈ। ਸਹਿਮਾ ਜੀ, ਬਸ ਜਰਾਸੀਮ ਮੁਤਹਰਕ ਹੁੰਦੇ ਨੇ ਤੇ ਬਸ ਗੈਰ ਮੁਤਹਰਕ।
2: ਅੱਛਾ,
3: ਤੇ ਪਰੇਸ਼ਾਨ ਕੁਨ ਹਕੀਕਤ ਇਹ ਵੇ ਕਿ ਇਹਨਾਂ ਦੀ ਅਫਜ਼ਾਇਸ਼ ਤੇ ਪੈਦਾਇਸ਼ ਬਹੁਤ ਜਲਦੀ ਹੁੰਦੀ ਹੈ।
2: ਅੱਛਾ ਅੱਛਾ,
3: ਯਾਨੀ ਇੱਕ ਜਰਾਸੀਮ ਤੋਂ 2 ਤੇ 2 to 3 ਨਹੀਂ ਬਲਕਿ 4 ਹੁੰਦੇ ਨੇ।
2: ਓਏ ਹੋਏ,
3: ਐਸੇ ਤਰ੍ਹਾਂ 4 to 8 ਤੇ 8 to 16 ਹੋ ਕੇ ਤਕਸੀਮ ਹੋ ਜਾਂਦੇ ਨੇ।
2: ਅੱਛਾ ਅੱਛਾ,
3: ਜ਼ਿਆਦਾ 24 ਘੰਟਿਆਂ ਦੇ ਅੰਦਰ ਇੱਕ ਜਰਾਸੀਮ ਤੋਂ ਲੱਖਾਂ ਜਰਾਸੀਮ ਬਣ ਜਾਂਦੇ ਨੇ। ਸਹਿਮਾ ਜੀ, ਇਹ ਵੇ ਵਾਇਰਸ ਦੀ ਹਕੀਕਤ।
2: ਓਹੋ, ਇਹ ਤੇ ਬਹੁਤ ਹੀ ਤਲਖ ਤੇ ਪਰੇਸ਼ਾਨ ਕੁਨ ਹਕੀਕਤ ਹੈ। ਮੈਂ ਤੇ ਬਹੁਤ ਹੀ ਖਤਰਨਾਕ ਮੌਤ ਛੇੜ ਬੈਠੀ ਹਾਂ।
3: ਹਾਂਜੀ,
2: ਮੈਨੂੰ ਕੀ ਪਤਾ ਸੀ ਤੁਸੀਂ ਇੰਨੀ ਖੌਫਨਾਕ ਗੱਲਾਂ ਦੱਸੋਗੇ, ਲੇਕਿਨ ਇਹ ਗੱਲਾਂ ਸਾਡੇ ਸੁਣਨ ਵਾਲਿਆਂ ਲਈ ਯਕੀਨਨ ਮੁਫੀਦ ਹੋਣਗੀਆਂ। ਸੋਹਣੇ ਭੈਣ ਭਰਾਓ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੁਫ਼ਤਗੂ ਸੁਣੀ। ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਵੀ ਸਿਹਤਮੰਦ ਰਹੋ। ਸੁਲੇਮਾਨ ਸਾਹਿਬ, ਹੁਣ ਪੇਸ਼ ਕਰਨੀ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਾਣਾ ਅਜਮਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਅੱਛਾ,
2: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 29 ਸਾਲ ਹੈ। ਮੈਨੂੰ ਤਕਰੀਬਨ 6 ਮਹੀਨੇ ਪਹਿਲਾਂ ਇੱਕ ਤਕਲੀਫ ਹੋ ਗਈ ਸੀ। ਮੈਂ ਬੜੀ ਤਕਲੀਫ ਉਠਾਈ, ਬੜੀ ਮੁਸ਼ਕਿਲ ਨਾਲ ਉਹ ਬਿਮਾਰੀ ਠੀਕ ਹੋਈ ਤੇ ਮੈਂ ਕਾਫੀ ਪੈਸਾ ਵੀ ਖਰਚ ਕੀਤਾ। ਸੁਲੇਮਾਨ ਸਾਹਿਬ, ਉਹ ਤਕਲੀਫ ਠੀਕ ਹੋਣ ਤੋਂ ਬਾਅਦ ਮੈਨੂੰ ਜਿਸਮਾਨੀ ਤੌਰ ਤੇ ਸ਼ਦੀਦ ਕਮਜ਼ੋਰੀ ਹੋ ਗਈ ਹੈ। ਜਿਸਮਾਨੀ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਬਾਜ਼ ਦਫ਼ਾ ਸ਼ਦੀਦ ਡਿਪਰੈਸ਼ਨ ਤੇ ਪਰੇਸ਼ਾਨੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਪੁਰਾਣੀ ਬਿਮਾਰੀ ਦੀ ਵੀ ਲੈਬੋਰੇਟਰੀ ਰਿਪੋਰਟ ਵੀ ਕੱਲੀ ਹੈ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਹਾਨੂੰ ਇਹ ਸੁਣ ਕੇ ਪਰੇਸ਼ਾਨੀ ਤੇ ਹੋਵੇਗੀ, ਲੇਕਿਨ ਤੁਹਾਡੀ ਰਿਪੋਰਟ ਦੇ ਮੁਤਾਬਕ ਹਕੀਕਤ ਇਹ ਵੇ ਕਿ ਤੁਹਾਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੋਈ ਸੀ ਜਿਹੜੀ ਇੱਕ ਖਤਰਨਾਕ ਵਾਇਰਸ ਗੁਨਾਕਾਕ ਦੇ ਜ਼ਰੀਏ ਲੱਗਦੀ ਹੈ ਅਤੇ ਇਹਦੀ ਵਜ੍ਹਾ ਨਾਲ ਨਾ ਸਿਰਫ ਜਿਸਮਾਨੀ ਅਤੇ ਅਸਾਬੀ ਕਮਜ਼ੋਰੀ ਹੁੰਦੀ ਹੈ। ਬੇਟਾ ਜੀ, ਮੈਨੂੰ ਹੈਰਾਨੀ ਇਹ ਵੇ ਕਿ ਤੁਸੀਂ ਆਪਣੀ ਖਤਰਨਾਕ ਬਿਮਾਰੀ ਦੇ ਬਾਰੇ ਅਗਾਹ ਕਿਉਂ ਨਹੀਂ? ਬਹਰਹਾਲ ਤੁਹਾਡੀ ਕੈਫੀਅਤ ਐਸੀ ਨਹੀਂ ਕਿ ਦਵਾਈ ਪਾਸਲ ਕਰਾਈ ਜਾਏ, ਲਿਹਾਜ਼ਾ ਤੁਸੀਂ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਦਵਾਈ ਤਜਵੀਜ਼ ਕਰਾਂ। ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਅਤੇ ਦਵਾਈ ਇਸਤੇਮਾਲ ਕਰੋ। ਇਸ ਦਵਾਈ ਨਾਲ ਗੁਜ਼ਿਸ਼ਤਾ ਬਿਮਾਰੀ ਦਾ ਜ਼ਹਿਰੀਲਾ ਮਵਾਦ ਨਿਕਲ ਜਾਏਗਾ, ਅਸਾਬ ਅਤੇ ਪੱਠਿਆਂ ਨੂੰ ਕੁਵਤ ਮਿਲੇਗੀ ਅਤੇ ਤੁਹਾਡੀ ਹਰ ਕਮਜ਼ੋਰੀ ਅਤੇ ਪਰੇਸ਼ਾਨੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ,
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਜਵਾਬ ਸੁਣਿਆ, ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਰੱਬ 'ਤੇ ਭਰੋਸਾ ਰੱਖੋ ਕਿ ਤੁਹਾਨੂੰ ਸ਼ਿਫਾ ਹਾਸਿਲ ਹੋ ਜਾਏਗੀ। ਅੱਲਾਹ ਪਾਕ ਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਹੱਥ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ। ਇਸ ਲਈ ਤਾਂ ਗਲਫ ਰਿਆਸਤਾਂ ਦੇ ਬਹੁਤ ਸਾਰੇ ਮਰੀਜ਼ ਪ੍ਰੋਫੈਸਰ ਸੁਲੇਮਾਨ ਤੋਂ ਇਲਾਜ ਕਰਾਉਂਦੇ ਨੇ ਅਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤਾ ਕਰਦਾ ਹੈ। ਸੁਲੇਮਾਨ ਸਾਹਿਬ
3: ਜੀ,
2: ਮੈਂ ਵਾਇਰਸ ਬਾਰੇ ਪੁੱਛਿਆ ਸੀ ਅਤੇ ਪਹਿਲੀ ਈਮੇਲ ਵਾਇਰਸ ਦੀ ਬਿਮਾਰੀ ਬਾਰੇ ਸੀ
3: ਜੀ। ਸਹਿਮਾ ਜੀ, ਇਹ ਤਾਂ ਤੁਹਾਡੀ ਦੂਰਨ ਦੇਸ਼ੀ ਹੈ
2: ਜੀ, ਬਿਲਕੁਲ। ਸੁਲੇਮਾਨ ਸਾਹਿਬ
3: ਜੀ, ਜੀ
2: ਅੱਧੀ ਛੁੱਟੀ ਦੀ ਟੱਲੀ ਵੱਜ ਗਈ, ਤੁਸੀਂ ਕਰੋ ਥੋੜ੍ਹਾ ਜਿਹਾ ਆਰਾਮ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਇੱਕ ਅਹਿਮ ਕੰਮ ਕਰਕੇ ਆਉਂਦੀ ਹਾਂ, ਯਾਨੀ ਐਡਰੈਸ ਅਤੇ ਫੋਨ ਨੰਬਰ ਲਿਖਵਾ ਕੇ।
3: ਠੀਕ।
2: ਸੋਹਣੇ ਭੈਣ ਭਰਾਓ, ਜ਼ਰਾ ਤਵੱਜੋ ਫਰਮਾਓ ਅਤੇ ਸਾਇਮਾ ਦੀ ਜ਼ਬਾਨੀ ਦਵਾਖਾਨੇ ਦਾ ਪਤਾ ਨੋਟ ਫਰਮਾਓ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲ ਪਾਓ ਅਤੇ ਲਿਖੋ ਸਾਡਾ ਫੋਨ ਨੰਬਰ ਅਤੇ ਐਡਰੈਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੁਲੇਮਾਨ ਸਾਹਿਬ
3: ਜੀ,
2: ਮੈਂ ਬਨਫਸੇ ਨਫੀਸ ਵਾਪਸ ਆ ਗਈ ਹਾਂ ਅਤੇ ਹੁਣ ਬਨਫਸੇ ਨਫੀਸ ਈਮੇਲ ਅਤੇ SMS ਦਾ ਸਿਲਸਿਲਾ ਦੁਬਾਰਾ ਸ਼ੁਰੂ ਕਰਨੇ ਆ।
3: ਜੀ ਸਹਿਮਾ ਜੀ, ਮੈਂ ਵੀ ਬਨਫਸੇ ਨਫੀਸ ਜਵਾਬ ਦੇਣ ਲਈ ਹਾਜ਼ਰ ਹਾਂ।
2: ਵਾਜੀ ਬਾ, ਬਹੁਤ ਖੂਬ ਹੋਇਆ ਨਾ ਆਪਣੀ ਜਵਾਬ, ਬਹੁਤ ਖੂਬ। ਸੁਲੇਮਾਨ ਸਾਹਿਬ, ਈਮੇਲ ਆਬਿਦ ਜ਼ਹੂਰ ਸਾਹਿਬ ਨੇ ਤਹਿਰੀਰ ਕੀਤੀ
3: ਜੀ ਜੀ,
2: ਫਰਮਾਉਂਦੇ ਨੇ ਕਿ ਮੇਰੀ ਵਾਈਫ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਅਤੇ ਖੁਸ਼ਕੀ ਸਿਕਰੀ ਵੀ ਬਹੁਤ ਜ਼ਿਆਦਾ ਰਹਿੰਦੀ ਹੈ
3: ਜੀ।
2: ਇਹਦੇ ਇਲਾਵਾ ਚਿਹਰੇ 'ਤੇ ਖੁਸ਼ਕੀ ਅਤੇ ਬਾਰੀਕ ਦਾਣੇ ਵੀ ਨਜ਼ਰ ਆਉਂਦੇ ਨੇ। ਮੈਂ ਕਾਫੀ ਦਵਾਈਆਂ ਇਸਤੇਮਾਲ ਕਰਾਈਆਂ ਨੇ ਲੇਕਿਨ ਕਿਸੇ ਦਵਾਈ ਨਾਲ ਮੁਸਤਕਿਲ ਆਰਾਮ ਨਹੀਂ ਹੋਇਆ
3: ਜੀ।
2: ਮੈਨੂੰ ਬੜੀ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਹੀ ਮੇਰੀ ਵਾਈਫ ਨੂੰ ਸਿਹਤਯਾਬੀ ਹੋਵੇਗੀ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
3: ਆਬਦ ਭਾਈ, ਵਾਲ ਡਿੱਗਣਾ ਅਤੇ ਚਿਹਰੇ 'ਤੇ ਦਾਣੇ ਵਗੈਰਾ ਇਹ 90% ਖਵਾਤੀਨ ਦੀ ਪ੍ਰੋਬਲਮ ਹੈ।
2: ਬਿਲਕੁਲ ਬਿਲਕੁਲ,
3: ਤੇ 90% ਖਵਾਤੀਨ ਇਸ ਪ੍ਰੋਬਲਮ ਦੀ ਆਪ ਹੀ ਜ਼ਿੰਮੇਦਾਰ ਨੇ। ਮੇਰੇ ਮੋਹਤਰਮ ਭਾਈ,
2: ਅਲੀ ਮੇਰੀ ਵਾਈਫ ਨੂੰ ਸਿਹਤਯਾਬੀ ਹੋਵੇਗੀ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
3: ਆਬਦ ਭਾਈ, ਵਾਲ ਡਿੱਗਣਾ ਤੇ ਚਿਹਰੇ ਤੇ ਦਾਣੇ ਵਗੈਰਾ ਇਹ 90% ਖਵਾਤੀਨ ਦੀ ਪ੍ਰੋਬਲਮ ਹੈ।
2: ਬਿਲਕੁਲ ਬਿਲਕੁਲ,
3: ਤੇ 90

0: ਇਹੋ ਇਲਾਜ ਕਰਾਉਣਾ ਚਾਹੁੰਦੇ ਹੋ,
1: ਬਿਲਕੁਲ ਸਹੀ
0: ਮੋਹਤਰਮ, ਖੁਰਾਕ ਵਿੱਚ ਮਿਰਚ ਮਸਾਲੇ ਅਤੇ ਖੱਟੀ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਓ। ਸਬਜ਼ੀਆਂ, ਫਲ ਅਤੇ ਦਾਲਾਂ ਜ਼ਿਆਦਾ ਖਿਲਾਓ। ਮੈਂ ਤੁਹਾਡੀ ਵਾਈਫ ਲਈ ਅਦਵੀਆਤ ਪਾਰਸਲ ਕਰਾ ਦਿਆਂਗਾ, ਜਿਹਦੇ ਨਾਲ ਇਹ ਦੋਨੋਂ ਮਸਾਇਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਛਾ ਇਲਾਜ ਹੋਵੇ ਅਤੇ ਫਿਰ ਆਰਾਮ ਕਿਉਂ ਨਾ ਹੋਵੇ। ਆਬਿਦ ਸਾਹਿਬ, ਹੁਣ ਤੁਸੀਂ ਫਿਕਰ ਨਾ ਕਰੋ, ਅੱਲਾ ਨੇ ਚਾਹਿਆ ਤੁਹਾਡੀ ਬੇਗਮ ਦੇ ਇਹ ਮਸਾਇਲ ਇਨਸ਼ਾਅੱਲਾ ਤਾਲਾ ਠੀਕ ਹੋ ਜਾਣਗੇ। ਸੁਲੇਮਾਨ ਸਾਹਿਬ
0: ਜੀ, ਜੀ
1: ਆਬਿਦ ਸਾਹਿਬ ਵਾਕਈ ਦਾਨਿਸ਼ਮੰਦ ਇਨਸਾਨ ਨੇ। ਵੇਖੋ ਨਾ, ਇਹਨਾਂ ਨੂੰ ਆਪਣੀ ਬੇਗਮ ਸਾਹਿਬਾ ਦਾ ਕਿੰਨਾ ਖਿਆਲ ਹੈ। ਵੈਸੇ ਹਰ ਖਾਵਨ ਨੂੰ ਇੰਨਾ ਦਾਨਿਸ਼ਮੰਦ ਤੇ ਹੋਣਾ ਹੀ ਚਾਹੀਦਾ।
0: ਜੀ ਬਿਲਕੁਲ ਸਹਿਮਾ ਜੀ, ਐਸੇ ਦਾਨਿਸ਼ਮੰਦੀ ਚ ਹਰ
1: ਖਾਵਨ ਦੀ ਆਫੀਅਤ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ।
1: ਸੁਲੇਮਾਨ ਸਾਹਿਬ
0: ਜੀ,
1: ਤੁਸੀਂ ਇਸ਼ਾਰੇ ਚ ਬੜੀ ਗਹਿਰੀ ਗੱਲ ਕੀਤੀ ਤੇ ਮੈਂ ਓਪਨਲੀ ਕਹਿ ਦਿੱਤੀ। ਵੈਸੇ ਗੱਲ ਤੁਹਾਡੀ ਗੱਲ ਕਿਸੇ ਹੱਦ ਤੱਕ ਦਰੁਸਤ ਵੀ ਹੈ। ਲਿਹਾਜ਼ਾ ਲਿਹਾਜ਼ਾ ਤੇ ਫਿਰ ਲਿਹਾਜ਼ਾ ਕਿ ਵਾਜਿਬ ਹੈ ਹਰ ਹਾਮਿਦ ਪਰ ਕਿ ਉਹ ਦਾਨਿਸ਼ਮੰਦ ਬਣੇ, ਇਹਦੇ ਵਿੱਚ ਹੀ ਉਹਦੀ ਆਫੀਅਤ।
0: ਬਿਲਕੁਲ
1: ਸੁਲੇਮਾਨ ਸਾਹਿਬ
0: ਜੀ, ਜੀ
1: ਪ੍ਰੋਗਰਾਮ ਦੀ ਅਗਲੀ ਈਮੇਲ ਪੇਸ਼ ਕਰਨੀ ਆ ਜਿਹੜੀ ਅਬਦੁਲ ਸਲਾਮ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ,
1: ਫਰਮਾਂਦੇ ਨੇ ਸੁਲੇਮਾਨ ਸਾਹਿਬ, ਮੈਂ ਤੁਹਾਡਾ ਪੁਰਾਣਾ ਪੇਸ਼ੈਂਟ ਹਾਂ।
0: ਅੱਛਾ,
1: ਮੈਂ ਤੁਹਾਡੇ ਕੋਲੋਂ ਸ਼ੂਗਰ ਦਾ ਇਲਾਜ ਕਰਵਾਇਆ ਸੀ। ਅੱਲਾ ਤਾਲਾ ਦੀ ਮਿਹਰਬਾਨੀ ਨਾਲ ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ।
0: ਅੱਛਾ,
1: ਤੇ ਹੁਣ ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ।
0: ਜੀ ਜੀ,
1: ਬਲਕਿ ਇਸ ਕਮਜ਼ੋਰੀ ਦੀ ਸਬਬ ਮੇਰੀ ਪ੍ਰੈਕਟੀਕਲ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਹੈ। ਮੈਂ ਬਹੁਤ ਮਹਿੰਗੀਆਂ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਬਾਅਦ ਮੇਰਾ ਦਿਲ ਘਬਰਾਉਣ ਲੱਗ ਗਿਆ।
0: ਅੱਛਾ,
1: ਜਿਸ ਤਰ੍ਹਾਂ ਪਹਿਲੇ ਵਾਲੀ ਦਵਾਈ ਘੱਲੀ ਸੀ, ਐਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਮੇਰੇ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਵਿੱਚ ਮੁਬਤਲਾ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦਾ ਲਾਜ਼ਮੀ ਤੌਰ ਤੇ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਯਾਦ ਰੱਖੋ ਕਿ ਇਹੋ ਜਿਹੀ ਕਮਜ਼ੋਰੀ ਦਾ ਇਲਾਜ ਮਸਨੂਈ ਅਦਵੀਆਤ ਨਹੀਂ, ਕਿਉਂਕਿ ਇਹੋ ਜਿਹੀ ਕੁਵਤ ਬਖਸ਼ ਗੋਲੀਆਂ ਹਾਰਟ ਅਟੈਕ ਦਾ ਸਬਬ ਬਣ ਸਕਦੀਆਂ ਨੇ।
1: ਬਿਲਕੁਲ ਬਿਲਕੁਲ,
0: ਲਿਹਾਜ਼ਾ ਐਂਦਾ ਇਹੋ ਜਿਹੀ ਕੋਈ ਖਤਰਨਾਕ ਦਵਾਈ ਇਸਤੇਮਾਲ ਨਹੀਂ ਕਰਨੀ। ਮੇਰੇ ਮੋਹਤਰਮ, ਮੈਂ ਤੁਹਾਡੇ ਲਈ ਜ਼ਾਫਰਾਨ, ਜ਼ੰਜਬੀਲ ਤੇ ਦੂਜੀ ਖਾਸ ਜੜੀ ਬੂਟੀਆਂ ਨਾਲ ਤਿਆਰ ਕਰਦਾ ਦਵਾਈ ਅਰਸਾਲ ਕਰ ਰਿਹਾ ਵਾਂ। ਤੁਸੀਂ ਬਾਕਾਇਦਗੀ ਨਾਲ ਦਵਾਈ ਲੈਣਾ, ਤੁਹਾਡੇ ਜਿਸਮ ਵਿੱਚ ਹੈਰਤ ਅੰਗੇਜ਼ ਤਵਾਨਾਈ ਆ ਜਾਏਗੀ ਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਪੁਰਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
1: ਜੀ ਬਿਲਕੁਲ, ਕਿਉਂ ਨਹੀਂ ਜੀ ਮੋਹਤਰਮ, ਹੁਣ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਤੁਸੀਂ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਦਾ ਅਸਰ ਵੇਖ ਚੁੱਕੇ ਹੋ। ਇਨਸ਼ਾਅੱਲਾ ਤਾਲਾ ਇਸ ਵਾਰੀ ਵੀ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ
0: ਜੀ, ਜੀ
1: ਹੁਣ ਕੁਝ ਜ਼ਿਕਰ ਹੋ ਜਾਏ ਤਿਲਾਂ ਦਾ।
0: ਅੱਛਾ ਅੱਛਾ ਜੀ, ਤਿਲ ਬਹੁਤ ਹੀ ਅੱਛੀ ਦਵਾ ਤੇ ਗਜ਼ਾ ਏ।
1: ਓਹੋ, ਮੈਂ ਉਸ ਤਿਲ ਦੀ ਗੱਲ ਨਹੀਂ ਕਰ ਰਹੀ, ਬਲਕਿ ਮੈਂ ਜ਼ਿਕਰ ਕਰ ਰਹੀ ਹਾਂ ਉਸ ਤਿਲ ਦਾ ਜਿਹਦੇ ਬਾਰੇ ਸ਼ਾਇਰ ਨੇ ਆਖਿਆ ਹੈ, ਤੇਰੇ ਮੁਖੜੇ ਤੇ ਕਾਲਾ ਕਾਲਾ ਤਿਲ ਵੇ, ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ।
0: ਅੱਛਾ ਅੱਛਾ, ਵਾਹ ਸਹਿਮਾ ਜੀ, ਤੁਸੀਂ ਤੇ ਬੜੇ ਅਦਬੀ ਅੰਦਾਜ਼ ਵਿੱਚ ਬਿਮਾਰੀ ਦਾ ਜ਼ਿਕਰ ਕੀਤਾ ਹੈ।
1: ਜੀ ਮਿਹਰਬਾਨੀ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਮਿਸਿਸ ਨਜਮਾ ਸਲੀਮ ਸਾਹਿਬਾ ਨੇ ਤਰੀਰ ਕੀਤੀ।
0: ਜੀ ਜੀ,
1: ਇਹ ਲਿਖਦੀਆਂ ਨੇ ਕਿ ਮੈਂ ਦੂਜੀ ਵਾਰੀ ਤੁਹਾਡੇ ਤੋਂ ਇਲਾਜ ਕਰਵਾ ਰਹੀ ਹਾਂ।
0: ਅੱਛਾ,
1: ਇਸ ਤੋਂ ਪਹਿਲਾਂ ਮੈਨੂੰ ਵਾਲ ਡਿੱਗਣ ਤੇ ਖੁਸ਼ਕੀ ਸਿਕਰੀ ਦੀ ਪ੍ਰੋਬਲਮ ਸੀ, ਜਿਹੜੀ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਠੀਕ ਹੋ ਗਈ ਹੈ।
0: ਅੱਛਾ,
1: ਹੁਣ ਮਸਲਾ ਇਹ ਵੇ ਕਿ ਮੈਨੂੰ ਫੇਸ ਤੇ ਤਿਲ ਬਹੁਤ ਜ਼ਿਆਦਾ ਨਿਕਲ ਰਹੇ ਨੇ,
0: ਜੀ,
1: ਜਿਨ੍ਹਾਂ ਦੀ ਰੰਗਤ ਸੁਰਖ ਹੈ। ਮੈਂ ਕਈ ਕਰੀਮਾਂ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਉਮੀਦ ਹੈ ਕਿ ਤੁਸੀਂ ਪਹਿਲੇ ਵਾਂਗੂ ਅੱਛੀ ਜਿਹੀ ਦਵਾਈ ਪਾਰਸਲ ਕਰਾ ਦਿਓਗੇ।
0: ਭੈਣ ਜੀ, ਸੋਹਣੇ ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਵਾਲਾਂ ਦੀ ਪ੍ਰੋਬਲਮ ਤੋਂ ਨਿਜਾਤ ਮਿਲ ਗਈ ਹੈ। ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਬੇਸ਼ੱਕ।
0: ਮੇਰੀ ਪਿਆਰੀ ਭੈਣ, ਤੁਸੀਂ ਮਿਰਚ ਮਸਾਲੇ, ਖੱਟੀ ਚੀਜ਼ਾਂ, ਗੋਸ਼ਤ ਤੇ ਕਾਸਮੈਟਿਕ ਤੋਂ ਫਿਲਹਾਲ ਪਰਹੇਜ਼ ਕਰੋ।
1: ਬਿਲਕੁਲ,
0: ਤੇ ਸਬਜ਼ੀ ਦਾ ਇਸਤੇਮਾਲ ਦੁੱਗਣਾ ਕਰ ਦਿਓ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਖੂਨ ਦੇ ਫਾਸਦ ਮਾਦਿਆਂ ਨੂੰ ਖਾਰਜ ਕਰਦੀ ਹੈ, ਜਿਗਰ ਦੀ ਸਲਾਹ ਕਰਕੇ ਤਾਜ਼ਾ ਖੂਨ ਦੀ ਅਫਜ਼ਾਇਸ਼ ਦਾ ਸਬਬ ਬਣਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਚਿਹਰੇ ਦੇ ਤਿਲ ਸਾਫ਼ ਹੋ ਜਾਣਗੇ, ਬਲਕਿ ਕੀਲ ਮਾਸੇ ਤੇ ਛਾਈਆਂ ਤੋਂ ਵੀ ਇਨਸ਼ਾਅੱਲਾ ਛੁਟਕਾਰਾ ਮਿਲ ਜਾਏਗਾ।
1: ਬਿਲਕੁਲ ਬਿਲਕੁਲ,
0: ਬਸ ਤੁਸੀਂ ਦਵਾਈ ਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ ਹੈ, ਰੱਬ ਆਪਣਾ ਕਰਮ ਕਰੇਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੇਰੀ ਭੈਣ, ਜਿਸ ਤਰ੍ਹਾਂ ਤੁਹਾਡੇ ਵਾਲਾਂ ਦੀ ਪ੍ਰੋਬਲਮ ਠੀਕ ਹੋਈ ਹੈ, ਇੰਝ ਹੀ ਇਨਸ਼ਾਅੱਲਾ ਤਾਲਾ ਤਿਲ ਵੀ ਸਾਫ਼ ਹੋ ਜਾਣਗੇ। ਲੇਕਿਨ ਤੁਸੀਂ ਕੁਲਚੇ ਵਾਲੇ ਤਿਲ ਖਾ ਸਕਦੇ ਹੋ, ਉਹਨਾਂ ਤਿਲਾਂ ਨੂੰ ਨਹੀਂ, ਕੁਛ ਘਬਰਾਹਟ ਵਾਲੀ ਗੱਲ ਨਹੀਂ ਹੁੰਦੀ। ਸੁਲੇਮਾਨ ਸਾਹਿਬ
0: ਜੀ,
1: ਪ੍ਰੋਗਰਾਮ ਦਾ ਵਕਤ ਹੁਣ ਖਤਮ ਹੋ ਗਿਆ ਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਹੁਤ ਬਹੁਤ ਸ਼ੁਕਰੀਆ
0: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਭੈਣ ਭਰਾਵਾਂ ਦਾ ਜਿਹੜੇ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716-0, ਯਾਨੀ 042 ਤਿੰਨ

0: ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਸੁਲੇਮਾਨ ਸਾਹਿਬ
1: ਜੀ,
0: ਅੱਧੀ ਛੁੱਟੀ ਬੰਦ ਹੋ ਗਈ ਤੇ ਪ੍ਰੋਗਰਾਮ ਦਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੋਂ ਅਸੀਂ ਮੁਨਕਤਾ ਕੀਤਾ ਸੀ। ਸੁਲੇਮਾਨ ਸਾਹਿਬ
1: ਜੀ ਜੀ,
0: ਇੱਕ ਗੱਲ ਬੜੀ ਹੈਰਾਨੀ ਦੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਅਜੀਬ ਅਜੀਬ ਬਿਮਾਰੀਆਂ ਹੋ ਰਹੀਆਂ ਨੇ।
1: ਅੱਛਾ,
0: ਸਮਝ ਨਹੀਂ ਆਉਂਦੀ ਕਿ ਕਿਉਂ ਹੈ।
1: ਸਹਿਮਾ ਜੀ, ਇਹ ਸਭ ਫਾਸਟ ਫੂਡ ਤੇ ਗੈਰ ਮਿਆਰੀ ਤੇ ਗੈਰ ਮੁਤਦਿਲ ਖੁਰਾਕ ਦਾ ਨਤੀਜਾ ਹੈ
0: ਜੀ। ਯਾਨੀ ਮੰਮੀ ਡੈਡੀ ਖੁਰਾਕ,
1: ਹਾਂਜੀ,
0: ਲਿਬਾਸ ਤੇ ਮੰਮੀ ਡੈਡੀ ਹੀ ਗਈ ਸੀ, ਖੁਰਾਕ ਵੀ ਉਹੀ ਹੋ ਗਈ ਹੈ।
1: ਹਾਂਜੀ ਜੀ, ਬਿਲਕੁਲ ਸਹਿਮਾ ਜੀ, ਜਦੋਂ ਤੱਕ ਮੰਮੀ ਅੱਬਾ ਖੁਰਾਕ ਸੀ ਉਦੋਂ ਤੱਕ ਬੱਚੇ ਤਵਾਨਾ ਸਿਹਤਮੰਦ ਤੇ ਫਿੱਟ ਹੁੰਦੇ ਸਨ। ਹੁਣ ਵੇਖੋ ਨੂੰ ਮੋਟੇ ਤੇ ਅੰਦਰੋਂ ਫੋਕੇ ਹੁੰਦੇ ਨੇ
0: ਜੀ। ਬਿਲਕੁਲ, ਮੰਮੀ ਡੈਡੀ ਖੁਰਾਕ ਨੇ ਤੇ ਬੱਚਿਆਂ ਨੂੰ ਚੂੰ ਚੂੰ ਦਾ ਮੁਰੱਬਾ ਬਣਾ ਦਿੱਤਾ। ਸੁਲੇਮਾਨ ਸਰ
1: ਜੀ ਜੀ,
0: ਇਹ ਈਮੇਲ ਰਾਸ਼ਿਦ ਭੱਟ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਬੇਟਾ FSC ਦਾ ਸਟੂਡੈਂਟ ਹੈ
1: ਜੀ,
0: ਸਿਹਤ ਦੇ ਹਵਾਲੇ ਨਾਲ ਬਹੁਤ ਹੀ ਕਮਜ਼ੋਰ ਹੈ।
1: ਅੱਛਾ,
0: ਖਾਣਾ ਪੂਰੀ ਤਰ੍ਹਾਂ ਨਹੀਂ ਖਾਂਦਾ, ਬਸ ਬਰਗਰ ਸ਼ਵਾਰਮਾ ਚਿਪਸ ਤੇ ਪੀਜ਼ਾ ਖਾਣ ਦਾ ਸ਼ੌਕੀਨ ਹੈ
1: ਜੀ ਜੀ,
0: ਤੇ ਹਰ ਖਾਣੇ ਦੇ ਨਾਲ ਬੋਤਲ ਜ਼ਰੂਰ ਪੀਂਦਾ ਹੈ।
1: ਅੱਛਾ,
0: ਉਹਦੀ ਰੰਗਤ ਜ਼ਰਦ ਤੇ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਹਰ ਵੇਲੇ ਸੁਸਤ ਰਹਿੰਦਾ ਹੈ, ਤੇ ਜ਼ਰਾ ਜਿਹਾ ਕੰਮ ਕਰਨ ਤੋਂ ਬਾਅਦ ਫੌਰਨ ਹੀ ਥੱਕ ਜਾਂਦਾ ਹੈ।
1: ਅੱਛਾ,
0: ਕੋਈ ਚੰਗੀ ਦਵਾਈ ਪਾਰਸਲ ਕਰ ਦਿਓ।
1: ਰਾਸ਼ਦ ਭਾਈ, ਜੇ ਤੁਸੀਂ ਆਪਣੇ ਬੱਚੇ ਦੀ ਸਿਹਤਮੰਦੀ ਚਾਹੁੰਦੇ ਹੋ ਤੇ ਤੁਹਾਨੂੰ ਉਹਦੀ ਖੁਰਾਕ ਤੇ ਖਸੂਸੀ ਤਵੱਜੋ ਦੇਣੀ ਪਵੇਗੀ।
0: ਬਿਲਕੁਲ ਬਿਲਕੁਲ,
1: ਕਿਉਂਕਿ ਜਿਹੜੀ ਖੁਰਾਕ ਤੁਸੀਂ ਉਹਨੂੰ ਦੇ ਰਹੇ ਹੋ ਉਹ ਖੁਰਾਕ ਨਹੀਂ ਬਲਕਿ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ।
0: ਹਾਂਜੀ,
1: ਇਹੋ ਜਿਹੀ ਖੁਰਾਕ ਕਦੀ ਕਦੀ ਖਾਣੀ ਚਾਹੀਦੀ ਹੈ, ਮੁਸਲਸਲ ਇਸਤੇਮਾਲ ਕਤਈ ਮੁਫੀਦ ਨਹੀਂ।
0: ਬਿਲਕੁਲ,
1: ਮੇਰੇ ਮੋਹਤਰਮ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਡੇ ਬੇਟੇ ਦਾ ਜਿਗਰ ਤੇ ਮੇਦਾ ਦੋਨੇ ਡਿਸਟਰਬ ਨੇ ਤੇ ਯੂਰਨ ਦੇ ਨਾਲ ਗੈਰ ਤਬਈ ਜ਼ਰਾਤ ਦੀ ਮੇਦਿਸ਼ ਵੀ ਹੈ।
0: ਬਿਲਕੁਲ,
1: ਜਿਹੜੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ। ਮੇਰੇ ਮੋਹਤਰਮ ਭਾਈ, ਫਿਕਰਮੰਦੀ ਦੀ ਕੋਈ ਗੱਲ ਨਹੀਂ, ਇਨਸ਼ਾਅੱਲਾ ਇਹ ਤਕਲੀਫ ਬਲਕਿ ਤਕਾਲੀਫ ਬਿਲਕੁਲ ਠੀਕ ਹੋ ਜਾਣਗੀਆਂ। ਤੁਸੀਂ ਕਿਸੇ ਦਿਨ ਬੇਟੇ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਦਵਾਈ ਤਜਵੀਜ਼ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡਾ ਬੇਟਾ ਇਨਸ਼ਾਅੱਲਾ ਬਿਲਕੁਲ ਸਿਹਤਮੰਦ, ਤਵਾਨਾ ਤੇ ਸਮਾਰਟ ਹੋ ਜਾਏਗਾ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਹਕੀਮ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਮੰਮੀ ਡੈਡੀ ਦੀ ਬਜਾਏ ਅੰਮੀ ਅੱਬਾ ਬਣੋ ਤੇ ਬੱਚਿਆਂ ਨੂੰ ਖੁਰਾਕ ਵੀ ਅੰਮੀ ਅੱਬੇ ਵਾਲੀ ਦਿਓ ਤੇ ਜਿੰਨੀ ਜਲਦੀ ਮੁਮਕਿਨ ਹੋਵੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ 3-in-1 ਨੇ
1: ਜੀ ਜੀ,
0: ਤੇ ਇਹ ਈਮੇਲ ਸ਼ਕੀਲ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਤੇ ਮੇਦੇ ਦੀ ਪ੍ਰੋਬਲਮ ਹੈ
1: ਜੀ ਜੀ,
0: ਇੱਕ ਮਸਲਾ ਠੀਕ ਹੁੰਦਾ ਤੇ ਦੂਜੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ। ਦਵਾਈ ਬਾਕਾਇਦਗੀ ਨਾਲ ਲੈਂਦੇ ਨੇ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਹੁਣ ਮੈਂ ਫੈਸਲਾ ਕੀਤਾ ਕਿ ਦੇਸੀ ਇਲਾਜ ਨੂੰ ਵੀ ਅਜ਼ਮਾਵਾਂਗਾ, ਹੋ ਸਕਦਾ ਕਿ ਅੱਲਾਹ ਪਾਕ ਨੇ ਇਸ ਇਲਾਜ ਵਿੱਚ ਸ਼ਿਫਾ ਰੱਖੀ ਹੋਵੇ
1: ਜੀ ਜੀ।
0: ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ, ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਉਹਨਾਂ ਦੀ ਤਬੀਅਤ ਮਜਮੂਈ ਤੌਰ ਤੇ ਠੀਕ ਹੋ ਜਾਏ
1: ਜੀ ਜੀ।
0: ਜੇ ਤੁਸੀਂ ਆਖੋ ਤੇ ਮੈਂ ਉਹਨਾਂ ਨੂੰ ਦਵਾਖਾਨੇ ਤੇ ਲੈ ਆਵਾਂ ਤਾਂ ਕਿ ਤੁਸੀਂ ਚੈੱਕਅਪ ਤੋਂ ਬਾਅਦ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣ ਸਕੋ।
1: ਸ਼ਕੀਲ ਭਾਈ, ਇੱਕ ਤੋਂ ਜ਼ਿਆਦਾ ਬਿਮਾਰੀਆਂ ਦੀ ਮੌਜੂਦਗੀ ਵਿੱਚ ਪੇਚੀਦਗੀ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ।
0: ਬਿਲਕੁਲ ਬਿਲਕੁਲ,
1: ਤੇ ਇਹੋ ਹੀ ਵਜ੍ਹਾ ਹੁੰਦੀ ਹੈ ਕਿ ਕੋਈ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਐਸੀ ਸੂਰਤ ਹਾਲ ਵਿੱਚ ਜ਼ਰੂਰੀ ਹੈ ਕਿ ਮਰੀਜ਼ ਤੇ ਮੁਆਲਜ ਦਾ ਰਾਬਤਾ ਬਰਕਰਾਰ ਰਹੇ ਤਾਂ ਕਿ ਜ਼ਰੂਰਤ ਦੇ ਮੁਤਾਬਿਕ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ।
0: ਬਿਲਕੁਲ,
1: ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਅੱਲਾ ਪਾਕ ਦੀ ਮਿਹਰਬਾਨੀ ਨਾਲ ਇਹ ਮਸਾਇਲ ਇਨਸ਼ਾਅੱਲਾ ਠੀਕ ਹੋ ਜਾਣਗੇ।
0: ਇਨਸ਼ਾਅੱਲਾ
1: ਮੇਰੇ ਮੋਹਤਰਮ, ਇਹ ਤੇ ਬਹੁਤ ਹੀ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਆਪਣੇ ਵਾਲਦੇ ਮੋਹਤਰਮ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਅਗਾਹ ਹੋ ਕੇ ਉਹਨਾਂ ਲਈ ਦਵਾਈ ਤਜਵੀਜ਼ ਕਰ ਸਕਾਂ।
0: ਬਿਲਕੁਲ,
1: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਕੁਝ ਅਰਸੇ ਤੋਂ ਬਾਅਦ ਤੁਹਾਡੇ ਵਾਲਦ ਮੋਹਤਰਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
0: ਇਨਸ਼ਾਅੱਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਇਹ ਸੀ ਪ੍ਰੋਗਰਾਮ ਦੀ ਆਖਰੀ ਈਮੇਲ।
1: ਅੱਛਾ,
0: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ, ਅਫਲਾਹੀ, ਤਦਰੀਸੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਇਨਾਇਤ। ਸੋਹਣੀ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727106 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608।

0: 0 8. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲੋ. ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ. ਫੋਨ ਨੰਬਰ 0423772716 0, ਯਾਨੀ 0423772716 1. ਮੋਬਾਈਲ ਨੰਬਰ ਹੈ 0300414 2608, ਯਾਨੀ 0300414 2608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਮੋਹਤਰਮ ਸੁਣਨ ਵਾਲਿਓ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ. ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਵੋ ਇਜਾਜ਼ਤ. ਅਗਲੇ ਪ੍ਰੋਗਰਾਮ ਵਿੱਚ ਇਨਸ਼ਾ ਅੱਲਾਹ ਤਾਲਾ ਫਿਰ ਮੁਲਾਕਾਤ ਹੋਵੇਗੀ. ਉਸ ਵੇਲੇ ਤੀਕਰ ਸਭ ਨੂੰ ਅੱਲਾਹ ਹਾਫਿਜ਼.
1: ਸੁਰਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101.

0: ਹਾਏ ਜੁਰਮੇ ਦਿਲ ਬਹੁਤ ਵਿਖਰਾ
1: ਹਿਜਰ ਮੇ ਦਿਲ।
0: ਕੋਈ ਐਸਾ ਜਾਦੂ ਟੂਨਾ ਕਰ ਮੇਰੇ ਇਸ਼ਕ ਮੇ ਵੋ ਦੀਵਾਨਾ ਹੋ, ਯੂੰ ਉਲਟ ਪਲਟ ਕੇ ਗਰਦਿਸ਼ ਕੀ ਮੈਂ ਸ਼ਮਾ ਵੋ ਪਰਵਾਨਾ ਹੋ, ਯੂੰ ਉਲਟ ਪਲਟ ਕਰ ਗਰਦਿਸ਼ ਕੀ ਮੈਂ ਸ਼ਮਾ ਵੋ ਪਰਵਾਨਾ ਹੋ, ਜ਼ਰਾ ਦੇਖ ਕੇ ਚਾਲ ਸਿਤਾਰੋਂ ਕੀ ਕੋਈ ਜ਼ਾਇਚਾ ਖੇਂਚ ਕਲੰਦਰ ਸਾ, ਕੋਈ ਐਸਾ ਜੰਤਰ ਮੰਤਰ ਪੜ ਜੋ ਕਰ ਦੇ ਬਖਤ ਸਿਕੰਦਰ ਸਾ, ਕੋਈ ਚਿੱਲਾ ਐਸਾ ਕਾਟ ਕੇ ਫਿਰ ਕੋਈ ਉਸਕੀ ਕਾਟ ਨਾ ਕਰ ਪਾਏ, ਕੋਈ ਐਸਾ ਦੇ ਤਾਵੀਜ਼ ਮੁਝੇ ਵੋ ਮੁਝ ਪਰ ਆਸ਼ਿਕ ਹੋ ਜਾਏ, ਕੋਈ ਫਾਲ ਨਿਕਾਲ ਕਰਿਸ਼ਮਾ ਗਰ ਮੇਰੀ ਰਾਹ ਮੇ ਫੂਲ ਗੁਲਾਬ ਆਏ, ਕੋਈ ਪਾਣੀ ਫੂੰਕ ਕੇ ਦੇ ਐਸਾ ਵੋ ਪੀਏ ਤੋ ਮੇਰੇ ਖੁਆਬ ਆਏ, ਕੋਈ ਐਸਾ ਕਾਲਾ ਜਾਦੂ ਕਰ ਜੋ ਜਗਮਗ ਕਰ ਦੇ ਮੇਰੇ ਦਿਨ, ਵੋ ਕਹੇ ਮੁਬਾਰਕ ਜਲਦੀ ਆ ਅਬ ਜੀਆ ਨਾ ਜਾਏ ਤੇਰੇ ਬਿਨ। ਕੋਈ ਐਸੀ ਰਾਹ ਪੇ ਡਾਲ ਮੁਝੇ ਜਿਸ ਰਾਹ ਸੇ ਵੋ ਦਿਲਦਾਰ ਮੇਰੇ, ਕੋਈ ਤਸਬੀ ਦਮ ਦਰੂਦ ਬਤਾ ਜਿਸੇ ਪੜ੍ਹੂੰ ਤੋ ਮੇਰਾ ਯਾਰ ਮਿਲੇ, ਕੋਈ ਕਾਬੂ ਕਰ ਬੇਕਾਬੂ ਜਿਨ, ਕੋਈ ਸਾਂਪ ਨਿਕਾਲ ਪਟਾਰੀ ਸੇ, ਕੋਈ ਧਾਗਾ ਖੇਂਚ ਪਰਾਂਦੇ ਕਾ, ਕੋਈ ਮਨਕਾ ਅਕਸ਼ਾ ਧਾਰੀ ਸੇ, ਕੋਈ ਐਸਾ ਬੋਲ ਸਿਖਾ ਦੇ ਨਾ ਵੋ ਸਮਝੇ ਖੁਸ਼ ਗੁਫਤਾਰ ਹੂੰ ਮੈਂ, ਕੋਈ ਐਸਾ ਅਮਲ ਕਰਾ ਮੁਝਸੇ ਵੋ ਜਾਨੇ ਜਾਨ ਨਿਸਾਰ ਹੂੰ।